0: ਇਫਕੋ ਨੈਨੋ ਖਾਦਾਂ ਦਾ ਕਮਾਲ ਹਰ ਖੇਤ ਅਤੇ ਕਿਸਾਨ ਬਣੇ ਖੁਸ਼ਹਾਲ
1: ਹੋ ਗਿਆ ਇੰਤਜ਼ਾਮ
2: ਕਿਸਕਾ
1: ਗੁੱਡੀ ਕੀ ਫੀਸ ਕਾ
2: ਦਿਖਾ 20,000 ਕਾ ਲੋਨ ਤੁਰੰਤ ਪਤਾ ਹੈ ਕੌਣ ਦੇ ਰਹਾ ਹੈ ਵਿਆਜ ਕਿਤਨਾ ਹੈ ਲੋਨ ਵਿਨਿਯਮਿਤ ਸੰਸਥਾਨੋਂ ਸੇ ਹੀ ਲੇ ਔਰ ਕਰਜ਼ ਉਤਨਾ ਜਿਤਨੀ ਜ਼ਰੂਰਤ ਵੋ ਭੀ ਜਾਂਚ ਕਰ ਹੋ ਗਿਆ ਇੰਤਜ਼ਾਮ ਪਗਾਰ ਐਡਵਾਂਸ ਮੇਂ ਭੇਜੀਏ
3: RBI ਕਹਤਾ ਹੈ
4: ਸਹੀ ਵਿੱਤੀਯ ਬਰਤਾਵ ਕਰੇ ਆਪਕਾ ਬਚਾਵ
5: ਹਮ ਬੋਲ ਰਹੇ ਹੈ ਆਕਾਸ਼ਵਾਣੀ ਕੇ ਡਾਲਟਨਗੰਜ ਕੇ ਅੰਦਰ ਸੇ ਆਏ ਸੁਣਤੇ ਹੈ ਫਿਲਮ ਸਿੰਘ

ਦੁਨੀਆ ਪੈਰੀ ਜਮ ਕਾਲੇ ਰੇ ਸਿਸਾਈ ਥਾਨਾ ਗਦਿਲ ਘਾਰ ਕੁਲਾ ਕੇ ਡੋ ਬਾਲੇ ਹਾਇ ਰੇ ਕੁਲਾ ਕੇ ਡੋ ਬਾਲੇ